0: Mid-mornings with Sunrise Hits.
1: ਅਜੀਬ ਗੱਲ ਹੈ ਜੀ, ਯਾਦੋਂ ਪੇ ਆਪਣਾ ਕੰਟਰੋਲ ਹੀ ਨਹੀਂ ਰਹਿੰਦਾ ਹੈ। ਮੈਨੂੰ ਉਪਲ ਯਾਦ ਨਹੀਂ ਜਦ ਮੈਂ ਪੈਦਾ ਹੋਇਆ, ਮੇਰੀ ਪਹਿਲੀ